0: Baltimore Public Media.
1: 89.7 WTMD, Towson, Baltimore, Annapolis. WTMD HD1, the Baltimore Channel on HD2, and streaming online at WTMD.org.
2: ਇੱਕ ਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।